0: ਜਿਹੜੇ ਵੇਲੇ ਜਨਾਬੇ ਅਬਾਸ ਸਲਮਦਾਰ ਜ਼ਖਮੀ ਹੋ ਗਏ ਤੇ ਜਨਾਬੇ ਹੁਸੈਨ ਪਾਕ ਆਪਦੇ ਕੋਲ ਪਹੁੰਚੇ ਤੇ ਜਨਾਬੇ ਅਬਾਸ ਸਲਮਦਾਰ ਨੇ ਕਰਜ਼ ਕੀਤੀ ਕਿ ਮੌਲਾ ਮੇਰੀ ਲਾਸ਼ ਖੈਮਿਆਂ ਦੇ ਵਿੱਚ ਨਾ ਲਿਜਾਣਾ, ਇਸ ਵਾਸਤੇ ਜੇ ਮੈਂ ਮਾਸੂਮਾਂ ਲਈ ਪਾਣੀ ਲੈਣ ਵਾਸਤੇ ਆਇਆ ਸਾਂ, ਜੇ ਮੇਰੀ ਲਾਸ਼ ਖੈਮਿਆਂ ਚ ਗਈ ਤੇ ਮੇਰੀ ਲਾਸ਼ ਮਾਸੂਮਾਂ ਤੋਂ ਸ਼ਰਮਿੰਦਾ ਹੋਵੇਗੀ। ਆਪ ਦੀ ਵਸੀਅਤ ਦੇ ਮੁਤਾਬਿਕ ਆਪ ਦੀ ਸ਼ਹਾਦਤ ਦੇ ਬਾਅਦ ਜਿਹੜੇ ਵੇਲੇ ਮੌਲਾ ਹੁਸੈਨ ਬਗੈਰ ਆਪ ਦੀ ਲਾਸ਼ ਦੇ ਖੈਮਿਆਂ ਚ ਆਏ ਤੇ ਜਨਾਬੇ ਅਬਾਸ ਸਲਮਦਾਰ ਦੀ ਇੱਕ ਛੋਟੀ ਜਿਹੀ ਬੱਚੀ ਆਪ ਦੀ ਲਾਸ਼ ਦਾ ਇੰਤਜ਼ਾਰ ਕਰ ਰਹੀ ਸੀ, ਜਿਹੜੇ ਵੇਲੇ ਉਹਨੇ ਵੇਖਿਆ ਕਿ ਜਨਾਬੇ ਹੁਸੈਨ ਆਪ ਦੀ ਲਾਸ਼ ਲੈ ਕੇ ਨਹੀਂ ਆਏ ਤੇ ਜਿਵੇਂ ਗਿਲਾ ਕੀਤਾ ਉਸ ਮਾਸੂਮਾਂ ਨੇ ਜਨਾਬੇ ਸੈਯਦ ਪਾਕ ਤੇ, ਮੈਂ ਉਹ ਗਿਲਾ ਪੇਸ਼ ਕਰਨਾ।
1: ਅੱਬਾਸ ਦੀ ਅਰਜ਼ ਕੀਤਾ

ਦੀ ਮੈਂ ਤਾਂ ਰੋਂਦੀ ਜੱਗ ਕੂੰ ਰਵੇਂਦੀ ਬੀਬੀ ਆਦੀ ਅੰਮਾ ਦਾ ਜਾਇਆ ਜੇ ਮੈਂ ਕਹਿਦੀ ਸੀ ਕਿ ਸ਼ਾਮ ਤੂੰ ਨਵੇਂਦੀ ਤਮਾਮ ਉਮਰ ਤੁਹਾਡੀ ਕਬਲਤੇ ਵਾਲਾਂ ਨਾਲ ਬਹਾਰ ਹੀ ਡੈਂਦੀ ਆ ਤੇ ਹੰਝਵਾਂ ਦੇ ਛਣਕਾਰ ਕਰੇਂਦੀ ਲਾਸ਼ ਵਿੱਚੋਂ ਆਵਾਜ਼ ਅੰਮਾ ਦੀ ਜਾਈ ਜੋ ਪੁੱਛੇ ਹਾ ਤੂੰ ਕੌਣ ਏ ਤੇ ਵੱਲ ਕਿਆ ਡੱਸੇ ਹਾਓ ਬੀਬੀ ਫਰਮੈਂਦੀ ਏ ਮੈਂ ਤਾਂ ਸਾਫ਼ ਆਖਾਂ ਹਾਂ ਮੈਂ ਪੇਸ਼ ਕਰਨਾ ਜੀ ਮੈਂ ਬੀਬੀ ਨੇ ਆਪਣਾ ਤਾਰਫ਼ ਪੇਸ਼ ਕੀਤਾ ਏ ਹੋ

ਤੜੀ ਦੀ ਮੈਂ ਤਾਂ ਰੋਂਦੀ ਜੱਗ ਕੂੰ ਰਵੇਂਦੀ ਬੀਬੀ ਆਦੀ ਅੰਮਾ ਦਾ ਜਾਇਆ ਜੇ ਮੈਂ ਕਹਿਦੀ ਸੀ ਕਿ ਸ਼ਾਮ ਤੂੰ ਨਵੇਂਦੀ ਤਮਾਮ ਉਮਰ ਤੜੀ ਕਬਲਤੇ ਵਾਲਾਂ ਨਾਲ ਬਹਾਰ ਹੀ ਡੈਂਦੀ ਆ ਤੇ ਹੰਝਵਾਂ ਦੇ ਛਣਕਾਰ ਕਰੇਂਦੀ ਲਾਸ਼ ਵਿੱਚੋਂ ਆਵਾਜ਼ ਅੰਮਾ ਦੀ ਜਾਈ ਜੋ ਕੋ ਪੁੱਛੇ ਹਾ ਤੂੰ ਕੌਣ ਏ ਤੇ ਵੱਲ ਕਿਆ ਡੱਸੇ ਹਾਓ ਬੀਬੀ ਫਰਮੈਂਦੀ ਏ ਮੈਂ ਤਾਂ ਸਾਫ਼ ਆਖਾਂ ਹਾਂ ਮੈਂ ਪੇਸ਼ ਕਰਨਾ ਜੀ ਮੈਂ ਬੀਬੀ ਨੇ ਆਪਣਾ ਤਾਰਫ਼ ਪੇਸ਼ ਕੀਤਾ ਏ ਹੋ

ਲੁਟੀਜ ਗੈਨ ਅਕਬਰ ਦੀ ਜਵਾਨੀ ਲੁਟੀਜ ਗਈ ਏ ਅਬਾਸ ਤੇ ਬਾਜ਼ੂ ਕਪੀਜ ਗੈਨ ਇਮਾਮ ਮਜ਼ਲੂਮ ਜਨਾਬ ਹੁਸੈਨ ਹੁਸੈਨ ਕੋ ਰੋਵਣ ਵਾਲਿਓ ਮੁਹੰਮਦ ਦਾ ਕਲਮਾ ਪੜਨ ਵਾਲਿਓ ਲਾ ਇਲਾਹ ਇਲੱਲਾਹ ਆਖਣ ਵਾਲਿਓ ਜਨਾਬ ਜ਼ਹਰਾ ਕੋ ਪੁਰਸਾ ਦੇਵਣ ਵਾਲਿਓ ਊਹਾ ਹੁਸੈਨ ਜਿਹਦੇ ਮੁਤਲਕ ਮੁਹੰਮਦ ਨੇ ਫਰਮਾਇਆ ਹਾ ਅਲ ਹੁਸੈਨ ਮਿੰਨੀ ਵਾ ਅਨਾ ਮਿਨ ਅਲ ਹੁਸੈਨ ਹੁਸੈਨ ਮੈਂ ਸੇ ਮੈਂ ਹੂੰ ਹੁਸੈਨ ਮੁਝਸੇ ਹੈ ਊਹਾ ਹੁਸੈਨ ਜਿਹਦੇ ਨਾਸ ਚਿੰਦਾ ਰਹੇ ਮੁਹੰਮਦ ਅੱਜ ਮੈਦਾਨ ਕਰਬਲਾ ਦੀ ਤਨਹਾ ਖੜੋਤਾ ਆਵਾਜ਼ ਦਿੰਦਾ ਹੈ ਹਾਏ ਕੋਈ ਮੈਂ ਮਜ਼ਲੂਮ ਦੀ ਮਦਦ ਕਰਨ ਵਾਲਾ ਤਰੇ ਵਾਰੀ ਆਵਾਜ਼ ਕੀਤੀ ਹੈ ਸੈਯਦ ਨੇ ਕੋਈ ਜਵਾਬ ਨਹੀਂ ਆਇਆ ਕਈ ਮੁਸਲਮਾਨ ਨੇ ਜਵਾਬ ਨਹੀਂ ਦਿੱਤਾ ਮਗਰ ਪਿਓ ਧੀਆਂ ਦੀ ਬੜੀ ਮੁਹੱਬਤ ਹੁੰਦੀ ਏ ਉਹ 4 ਸਾਲ ਦੀ ਮਾਸੂਮ ਬੱਚੀ ਜਨਾਬ ਹੁਸੈਨ ਪਾਕ ਦੀ ਨੇ ਖੈਮ ਦੇ ਵਿੱਚ ਆਪਣੇ ਬਾਬੇ ਹੁਸੈਨ ਦੀ ਆਵਾਜ਼ ਸੁਣੀਏ ਬੀਬੀ ਬਰਦਾਸ਼ਤ ਨਹੀਂ ਕਰ ਸਕੀ ਬੀਬੀ ਦੌੜੀਏ ਮੈਦਾਨੇ ਕਰਬਲਾ ਦੇ ਪਾਸੇ ਘੋੜਿਆਂ ਵਿੱਚੋਂ ਲੰਘਦੀ ਹੋਈ ਸ਼ਾਮਿਆਂ ਦੀਆਂ ਫੌਜਾਂ ਵਿੱਚੋਂ ਗੁਜ਼ਰ ਕਰੇਂਦੀ ਕਰਬਲਾ ਦੀ ਧਰਤੀ ਰੇਤ ਤੇ ਦੌੜਦੀ ਹੋਈ ਬੀਬੀ ਆਈ ਆਪਣੇ ਬਾਬੇ ਦੇ ਕੋਲ ਊਂ ਪਾਸੇ ਜਨਾਬ ਹੁਸੈਨ ਅਲੈਹਿ ਸਲਾਮ ਨੇ ਤਲਵਾਰ ਜ਼ਮੀਨ ਵਿੱਚ ਗੱਡੀਏ ਕਬਜ਼ਾ ਤਲਵਾਰ ਤੇ ਮੱਥਾ ਰੱਖੇ ਉਹ ਬਾਰਗਾਹ ਇਲਾਹੀ ਦੇ ਵਿੱਚ ਪੇਸ਼ ਹੈ ਯਾਦ ਕਰੇ ਦੇ ਪਰਵਰਦਿਗਾਰ ਆਲਮ ਕੋ ਇੱਕ ਪਾਸੇ ਆ ਕੇ ਬੀਬੀ ਖੜ ਗਈ ਏ ਬੀਬੀ ਆਦੀ ਅਸਲਾਮ ਅਲੈਕਾ ਯਬਨ ਰਸੂਲੁਲਾਹ ਸੈਯਦ ਨੇ ਕੋਈ ਆਵਾਜ਼ ਨਹੀਂ ਦਿੱਤੀ ਵਾਲ ਬੀਬੀ ਬਾਏ ਪਾਸੇ ਆਈਏ ਬੀਬੀ ਆਦੀ ਅਸਲਾਮ ਅਲੈਕਾ ਮੈਂ ਮਜ਼ਲੂਮ ਦਾ ਬਾਬਾ ਸੈਯਦ ਨੇ ਪੁੱਛਿਆ ਕੌਣ ਜਿਹੜਾ ਵਕਤ ਮੈਂ ਕੋ ਸਲਾਮ ਪਿਆ ਕਰੇ ਦੇ ਬੀਬੀ ਆਦੀ ਓ ਬਾਬਾ ਮੈਂ ਸਕੀਨਾ ਅੱਜ ਤੂੰ ਮੈਂ ਕੋ ਸੁਝਾਣ ਦਾ ਨਹੀਂ ਜਿਵੇਂ ਬੀਬੀ ਨੇ ਆਪਣਾ ਤਾਰਫ ਪੇਸ਼ ਕੀਤਾ ਮੈਂ ਅਰਜ਼ ਕਰੇਂਦਾ ਬੀਬੀ ਆਦੀ ਏ ਲਾ ਗਏ

ਬੇ ਮੁਸਲਮਾਨੋ ਮਸਜਿਦ ਦੀ ਦੀਵਾਰ ਕਨੂੰ ਆਹੋ ਬੁਕਾ ਦੇ ਆਵਾਜ਼ ਆਵਣ ਲੱਗਣ ਇਹਾ ਸ਼ੋਰ ਵਿੱਚ ਘਰ ਅਲੀ ਦੇ ਪੋਤੇ ਖੈਬਰ ਦਾ ਫਾਤੇ ਮਰ ਹਫ਼ਤੇ ਅੰਤਰ ਦਾ ਕਾਤਿਲ ਖੰਦਕ ਵਿੱਚ ਜ਼ੁਲਫ਼ਕਾਰ ਦੇ ਜੌਹਰ ਦਿਖਾਵਣ ਵਾਲਾ ਉਮਤ ਦੀ ਸਾਜ਼ਿਸ਼ ਦਾ ਸ਼ਿਕਾਰ ਥੀ ਗਿਆ ਜਿਹੜੇ ਦੀਨ ਦੀ ਖਾਤਿਰ ਸਾਰੀ ਹਯਾਤੀ ਮੌਲਾ ਜਹਾਦ ਕਰਦਾ ਰਿਹਾ ਜਿਹੜੇ ਕੁਰਾਨ ਕੋ ਮੌਲਾ ਦੇ ਬੱਚੇ ਨੇ ਨੌਕ ਸਲਾਮ ਤੇ ਬਾਜ਼ਾਰ ਸ਼ਾਮ ਦੇ ਵਿੱਚ ਪੜ੍ਹੇ ਜਾਏ ਮੁਹੰਮਦ ਦੀ ਗੁਲਾਮੀ ਅਲੀ ਦਾ ਇਮਾਨ ਦਿਆ ਉਹ ਮੁਹੰਮਦ ਦੀ ਉਮਤ ਨੇ ਉਹ ਦੀਨ ਦਾ ਕਲਮਾ ਪੜ੍ਹਨ ਵਾਲਿਆਂ ਨੇ।

ਨਬੀ ਦੇ ਸੋਹਣੇ ਪਾਕ ਨਿਵਾਸੇ ਛੱਡ ਕੇ ਸ਼ਹਿਰ ਮਦੀਨੇ ਤਾਂ ਹੀ ਟੁਰ ਪਏ ਕਰਬਲ ਪਾਸੇ ਵਿਛੜੇ ਪਾਕ ਮੁਹੰਮਦ ਕੋਲ ਕਰ ਰਹੇ ਜੰਗਲ ਵਾਸੇ।

ਸ਼ਾਮ ਦੇ ਵੇਲੇ ਮਿਲੀਆਂ ਸ਼ਾਮ ਨੂੰ ਬਾਂਗਾ ਪੜਦੇ ਪਏ ਕੁਰਾਨ ਨੂੰ ਜਾਂਦੇ ਸੀਸ ਦੇ ਉੱਤੇ ਸੰਗ ਲਾਸ਼ਾਂ ਤੂੰ ਰੁਸਤੇ ਹੋਏ ਜੰਨਤ

ਸ਼ਾਮ ਨੂੰ ਸ਼ਾਮ ਦੇ ਵੇਲੇ ਮਿਲੀਆਂ ਸ਼ਾਮ ਨੂੰ ਬਾਂਗਾਂ ਪੜਦੇ ਪਏ ਕੁਰਾਨ ਨੂੰ ਜਾਂਦੇ ਸੀਸ ਦੇ ਉੱਤੇ ਸੰਗਾਂ ਲਾਸ਼ਾਂ ਤੂੰ ਨੂੰ ਰੁਸਤੇ ਹੋਏ ਜੰਨ

ਤੜੀ ਦੀ ਮੈਂ ਤਾਂ ਰੋਂਦੀ ਜੱਗ ਕੂੰ ਰਵੇਂਦੀ ਬੀਬੀ ਆਦੀ ਅੰਮਾ ਦਾ ਜਾਇਆ ਜੇ ਮੈਂ ਕਹਿਦੀ ਸੀ ਕਿ ਸ਼ਾਮ ਤੂੰ ਨਵੇਂਦੀ ਤਮਾਮ ਉਮਰ ਤੜੀ ਕਬਲਤੇ ਵਾਲਾਂ ਨਾਲ ਬਹਾਰ ਹੀ ਡੈਂਦੀ ਆ ਤੇ ਹੰਝਵਾਂ ਦੇ ਛਣਕਾਰ ਕਰੇਂਦੀ ਲਾਸ਼ ਵਿੱਚੋਂ ਆਵਾਜ਼ ਅੰਮਾ ਦੀ ਜਾਈ ਜੋ ਕੋ ਪੁੱਛੇ ਹਾ ਤੂੰ ਕੌਣ ਏ ਤੇ ਵੱਲ ਕਿਆ ਡੱਸੇ ਹਾਓ ਬੀਬੀ ਫਰਮੈਂਦੀ ਏ ਮੈਂ ਤਾਂ ਸਾਫ਼ ਆਖਾਂ ਹਾਂ ਮੈਂ ਪੇਸ਼ ਕਰਨਾ ਜੀ ਮੈਂ ਬੀਬੀ ਨੇ ਆਪਣਾ ਤਾਰਫ਼ ਪੇਸ਼ ਕੀਤਾ ਏ ਹੋ

ਆਓ ਬੇ ਮੁਸਲਮਾਨੋ, ਕਾਸਮ ਦੇ ਸੇਰੇ ਲੁਟੀਜ ਗਏ, ਅਕਬਰ ਦੀ ਜਵਾਨੀ ਲੁਟੀਜ ਗਈ ਏ, ਅਬਾਸ ਦੇ ਬਾਜ਼ੂ ਕਪੀਜ ਗਏ, ਇਮਾਮ ਮਜ਼ਲੂਮ ਜਨਾਬ ਹੁਸੈਨ, ਹੁਸੈਨ ਕੋ ਰੋਵਣ ਵਾਲਿਓ, ਮੁਹੰਮਦ ਦਾ ਕਲਮਾ ਪੜਨ ਵਾਲਿਓ, ਲਾ ਇਲਾਹ ਇਲੱਲਾਹ ਆਖਣ ਵਾਲਿਓ, ਜਨਾਬ ਜ਼ਹਰਾ ਕੋ ਪੁਰਸਾ ਟੇਵਣ ਵਾਲਿਓ, ਊਹਾ ਹੁਸੈਨ ਜਿਹਦੇ ਮੁਤਲਕ ਮੁਹੰਮਦ ਨੇ ਫਰਮਾਇਆ ਹਾ, ਅਲ ਹੁਸੈਨ ਮਿੰਨੀ ਵਾ ਅਨਾ ਮਿਨ ਅਲ ਹੁਸੈਨ, ਹੁਸੈਨ ਮੈਂ ਸੇ ਮੈਂ ਹੂੰ, ਹੁਸੈਨ ਮੁਝਸੇ ਹੈ, ਊਹਾ ਹੁਸੈਨ ਜਿਹਦੇ ਨਾਸ ਚਿੰਦਾ ਰਹੇ ਮੁਹੰਮਦ, ਅੱਜ ਮੈਦਾਨ ਕਰਬਲਾ ਦੀ ਤਨਹਾ ਖੜੋਤਾ ਆਵਾਜ਼ ਦਿੰਦਾ ਹੈ, ਹਾਏ ਕੋਈ ਮੈਂ ਮਜ਼ਲੂਮ ਦੀ ਮਦਦ ਕਰਨ ਵਾਲਾ ਹੋ, ਤਰੇ ਵਾਰੀ ਆਵਾਜ਼ ਕੀਤੀ ਹੈ ਸੈਯਦ ਨੇ, ਕੋਈ ਜਵਾਬ ਨਹੀਂ ਆਇਆ, ਕਈ ਮੁਸਲਮਾਨ ਨੇ ਜਵਾਬ ਨਹੀਂ ਦਿੱਤਾ, ਮਗਰ ਪਿਓ ਧੀਆਂ ਦੀ ਬੜੀ ਮੁਹੱਬਤ ਹੁੰਦੀ ਏ, ਉਹ 4 ਸਾਲ ਦੀ ਮਾਸੂਮ ਬੱਚੀ ਜਨਾਬ ਹੁਸੈਨ ਪਾਕ ਦੀ ਨੇ ਖੈਮ ਦੇ ਵਿੱਚ ਆਪਣੇ ਬਾਬੇ ਹੁਸੈਨ ਦੀ ਆਵਾਜ਼ ਸੁਣੀਏ, ਬੀਬੀ ਬਰਦਾਸ਼ਤ ਨਹੀਂ ਕਰ ਸਕੀ, ਬੀਬੀ ਦੌੜੀਏ ਮੈਦਾਨ ਕਰਬਲਾ ਦੇ ਪਾਸੇ, ਘੋੜਿਆਂ ਵਿੱਚੋਂ ਲੰਘਦੀ ਹੋਈ ਸ਼ਾਮਿਆਂ ਦੀਆਂ ਫੌਜਾਂ ਵਿੱਚੋਂ ਗੁਜ਼ਰ ਕਰੇਂਦੀ, ਕਰਬਲਾ ਦੀ ਧਰਤੀ ਰੇਤ ਤੇ ਦੌੜਦੀ ਹੋਈ ਬੀਬੀ ਆਈ ਆਪਣੇ ਬਾਬੇ ਦੇ ਕੋਲ, ਊਂ ਪਾਸੇ ਜਨਾਬ ਹੁਸੈਨ ਅਲੈਹਿ ਸਲਾਮ ਨੇ ਤਲਵਾਰ ਜ਼ਮੀਨ ਵਿੱਚ ਗੱਡੀਏ, ਕਬਜ਼ਾ ਤਲਵਾਰ ਤੇ ਮੱਥਾ ਰੱਖੇ, ਉਹ ਪਾਰਗਾਹ ਇਲਾਹੀ ਦੇ ਵਿੱਚ ਪੇਸ਼ ਹੈ, ਯਾਦ ਕਰੇ ਦੇ ਪਰਵਰਦਿਗਾਰ ਆਲਮ ਕੋ, ਇੱਕ ਪਾਸੇ ਆ ਕੇ ਬੀਬੀ ਖੜ ਗਈ, ਬੀਬੀ ਆਦੀ ਅਸਲਾਮ ਅਲੈਕਾ ਯਬਨਾ ਰਸੂਲੁਲਾ, ਸੈਯਦ ਨੇ ਕੋਈ ਆਵਾਜ਼ ਨਹੀਂ ਦਿੱਤੀ, ਵਾਲ ਬੀਬੀ ਬਾਏ ਪਾਸੇ ਆਈਏ, ਬੀਬੀ ਆਦੀ ਅਸਲਾਮ ਅਲੈਕਾ ਮੈਂ ਮਜ਼ਲੂਮ ਦਾ ਬਾਬਾ, ਸੈਯਦ ਨੇ ਪੁੱਛਿਆ ਕੌਣ ਜਲਾਈ ਵਕਤ ਮੈਂ ਕੋ ਸਲਾਮ ਪਿਆ ਕਰੇ ਦੇ, ਬੀਬੀ ਆਦੀ ਓ ਬਾਬਾ ਮੈਂ ਸਕੀਨਾ, ਅੱਜ ਤੂੰ ਮੈਂ ਕੋ ਸੁਝਾਣਦਾ ਨਹੀਂ, ਜਿਵੇਂ ਬੀਬੀ ਨੇ ਆਪਣਾ ਤਾਰਫ ਪੇਸ਼ ਕੀਤਾ ਮੈਂ ਅਰਜ਼ ਕਰੇਂਦਾ, ਬੀਬੀ ਆਦੀ ਏ ਲਾ ਗਰਜ਼ ਦੇ ਨਾ

ਵੇ ਮੁਸਲਮਾਨੋ, ਮਸਜਿਦ ਦੀ ਦੀਵਾਰ ਕਨੂ ਆਹੋ ਬੁਕਾ ਦੇ ਆਵਾਜ਼ ਆਵਣ ਲੱਗਣ। ਇਹਾ ਸ਼ੋਰ ਵਿੱਚ ਘਰ ਅਲੀ ਦੇ ਪੋਤੇ ਖੈਬਰ ਦਾ ਫਾਤੇ ਮਰ ਹਫ਼ਤੇ ਅੰਤਰ ਦਾ ਕਾਤਿਲ ਖੰਦਕ ਵਿੱਚ ਜ਼ੁਲਫ਼ਕਾਰ ਦੇ ਜੌਹਰ ਦਿਖਾਵਣ ਵਾਲਾ ਉਮਤ ਦੀ ਸਾਜ਼ਿਸ਼ ਦਾ ਸ਼ਿਕਾਰ ਥੀ ਗਿਆ, ਜਿਹੜੇ ਦੀਨ ਦੀ ਖਾਤਿਰ ਸਾਰੀ ਹਯਾਤੀ ਮੌਲਾ ਜਹਾਦ ਕਰਦਾ ਰਿਹਾ, ਜਿਹੜੇ ਕੁਰਾਨ ਕੁਮੌਲਾ ਦੇ ਬੱਚੇ ਨੇ ਨੌਕ ਸਨਾਨ ਤੇ ਬਾਜ਼ਾਰ ਸ਼ਾਮ ਦੇ ਵਿੱਚ ਪੜ੍ਹੇ, ਜਾਏ ਮੁਹੰਮਦ ਦੀ ਗੁਲਾਮੀ ਅਲੀ ਦਾ ਈਮਾਨ ਰਿਹਾ, ਊ ਮੁਹੰਮਦ ਦੀ ਉਮਤ ਨੇ ਊ ਦੀਨ ਦਾ ਕਲਮਾ ਪੜ੍ਹਨ ਵਾਲਿਆਂ ਨੇ ਊ ਕੁਰਾਨ ਕੋ ਮੰਨਣ ਵਾਲੇ ਨਫਸ ਰਸੂਲ ਕੋ ਸ਼ਹੀਦ ਕਰ ਦਿੱਤੇ। ਇਹਾ ਆਵਾਜ਼ ਬੀਬੀ ਜ਼ੈਨਬੇ ਆਲਿਆ ਦੇ ਕੰਨ ਚ ਪਹੁੰਚੀ ਏ, ਜੋ ਬੀਬੀ ਆਪਣੇ ਘਰ ਚ ਆਈ ਏ ਸ਼ਹਿਜ਼ਾਦੇ ਹਸਨ ਅਤੇ ਹੁਸੈਨ ਕੋ ਜਗਾਏ ਅਤੇ ਫਰਮਾਇਆ ਇਤਨੇ

ਵਿੱਚ ਪਰਦੇਸ ਦੇ ਬਾਬਾ ਮੈਡਾ ਰੋਲ ਨਹੀਂ ਔਲਾਦ ਆਵੇ ਬੋਮਿਨੋ ਆਓ ਮੁਸਲਮਾਨੋ ਈ ਪਾਸੇ ਈ ਹਾਲਤ ਥਈ ਏ ਊ ਪਾਸੇ ਇੱਕ ਆਵਾਜ਼ ਆਉਂਦੀ ਏ ਮੈਂ ਅਰਜ਼ ਕਰਾਂ ਹੈਦਰ ਕੀ ਸਵਾਰੀ ਸੂਏ ਫਿਰਦੌਸ ਚਲੀ ਹੈ ਜਾਗੋ ਕੇ ਸ਼ਬੇ ਕਦਰ ਸ਼ਬੇ ਕਤਲ ਅਲੀ ਹੈ ਮੋਮਿਨ ਭੀ ਅਬ ਸਰ ਕੋ ਖੋਲੇਂਗੇ ਔਰ ਅਹਲੇ ਹਰਮ ਵੀ ਜ਼ਹਰਾ ਕੀ ਨਿਦਾ ਆਈ ਕਫਨ ਫਾੜੇਂਗੇ ਹਮ ਭੀ ਆਓ ਬੇ ਮੋਮਿਨੋ ਆਓ ਮੁਸਲਮਾਨੋ ਮੌਲਾ ਤੇ ਤਲਵਾਰ ਦਾ ਵਾਰ ਹੋ ਗਿਆ ਅਰਸ਼ ਫਰਸ਼ ਤੇ ਗਮ ਦੇ ਬੱਦਲ ਛਾ ਗਏ ਹੁਸੈਨ ਦਾ ਬਾਬਾ ਵਸੀਅ ਰਸੂਲ ਸ਼ੌਹਰ ਬਤੂਲ ਹਾਲਤ ਰਕੂਬ ਜ਼ਕਾਤ ਦੇਣ ਵਾਲਾ ਮੁਹੰਮਦ ਦਾ ਭਰਾ ਸ਼ਹੀਦ ਥੀ ਗਿਆ ਇਹ ਹਾਲਤ ਪੁਰਾਵੀ ਜੀ ਮੈਂ ਤਹਿਰੀਰ ਕੀਤਾ।

ਦੀ ਮੈਂ ਤਾਂ ਰੋਂਦੀ ਜੱਗ ਕੂੰ ਰਵੇਂਦੀ ਬੀਬੀਆ ਦੀ ਅੰਮਾ ਦਾ ਜਾਇਆ ਜੇ ਮੈਂ ਕਹਿਦੀ ਸੀ ਕਿ ਸ਼ਾਮ ਤੂੰ ਨਵੇਂਦੀ ਤਮਾਮ ਉਮਰ ਤੜੀ ਕਬਲਤੇ ਵਾਲਾਂ ਨਾਲ ਬਹਾਰ ਹੀ ਡੈਂਦੀ ਤੇ ਹੰਝਵਾਂ ਦੇ ਛਣਕਾਰ ਕਰੇਂਦੀ ਲਾਸ਼ ਵਿੱਚੋਂ ਆਵਾਜ਼ ਦੀ ਅੰਮਾ ਦੀ ਜਾਈ ਜੋ ਕੋ ਪੁੱਛੇ ਹਾਂ ਤੂੰ ਕੌਣ ਏ ਤੇ ਵੱਲ ਕਿਆ ਡੱਸੇ ਹਾਓ ਬੀਬੀ ਫਰਮੈਂਦੀ ਏ ਮੈਂ ਤਾਂ ਸਾਫ਼ ਅੱਖਾਂ ਹਾਂ ਮੈਂ ਪੇਸ਼ ਕਰਨਾ ਜੀ ਮੈਂ ਬੀਬੀ ਨੇ ਆਪਣਾ ਤਾਰਫ਼ ਪੇਸ਼ ਕੀਤਾ ਏ ਹੋ

ਭਾਈ ਸ਼ਬੀਰ ਦੀ ਵਾਰੀ, ਵੀਰ ਦੀ ਗਰਦਨ ਉੱਤੇ ਹੰਜਰ, ਵੇਖੇ ਭੈਣ ਪਿਆਰੀ, ਕੰਬਣ ਕਾਤਲ ਦੇ ਹੱਥ ਨਹੀਂ।

ਸ਼ਾਮ ਦੇ ਵੇਲੇ ਮਿਲੀਆਂ ਸ਼ਾਮ ਨੂੰ ਬਾਂਗਾ ਪੜਦੇ ਪਏ ਕੁਰਾਨ ਨੂੰ ਜਾਂਦੇ ਸੀਸ ਦੇ ਉੱਤੇ ਸੰਗ ਲਾਸ਼ਾਂ ਤੂੰ ਰੁਸਤੇ ਹੋਏ ਜੰਨਤ

ਸ਼ਾਮ ਦੇ ਵੇਲੇ ਮਿਲੀਆਂ ਸ਼ਾਮ ਨੂੰ ਬਾਂਗਾ ਪੜਦੇ ਪਏ ਕੁਰਾਨ ਨੂੰ ਜਾਂਦੇ ਸੀਸ ਨੇ ਉੱਤੇ ਸਾਂਗਾ ਲਾਸ਼ਾਂ ਤੂੰ ਨੂੰ ਰੁਸਤੇ ਹੋਏ ਜਨ